0: တာပြီရေယနေ့ငမဒီလိလာဖိလမ်ဒဂီပုစပရာနီနစကပိစိဆရင်ဘနရေန္ဒရနီဂွန်ဘရှရန်ဘစဂလ်ဆမ်တီဇန်ဒရမထောင်စစ်တဖိလမ်စိစန်ဒုခစဘလိုဂျာရီအာကစ်ပနီဖာဟုတ်လုပီရစီမနီမလာဒဂီစီတီပေါကွမ
1: ်စီတီတာပြေကလီဘမဒီထော်ရမ်တာပြီရီဘစင်ဘူမနီနအဟန်ဘဒခရုမ်ဂျာရီ
2: မလာနရှုခရုမ်ဂျာရီ
1: ဟောက်ရှိမလာ
2: ငရှိကီအဟန်ဘဒလခွတ်ဂျာရီဘစီတီအစီနုံမိုက်ထမ်ပရမန်ဒါहिरोक पार्ट टू दगी ना थाबिरक पनी
1: मलांगसी दे हिरोक पार्ट टू दगी नोमाइथेम प्रमांदन करी करंबवा फम सिंग निंगसिंग बिरक पाई खोइदा
2: आ नमकदा मनी मलागे थौरम लानथक पिरिबा तामु अमदि इसे मबु खुरुम जरी
1: प्रमांद बुसु तराम न उक्सरी इकाई खुम नबु चरी
2: खुमल लेबा की पोंग मयोल इको निंगथौ याईकी खुबम याई लाइरम पार्ट नंगी इचुमदा हाइरांग लेरांग कयाना लैशातम जरी इरेमा ललैमा ဖောင်ရုံမနာဟိုက်ထုံလွတ်လမ္မာမဖမ်နီနင်းစင်းနရီဝါရီနရီငရှိရှုဟိုက်ရုံလမ်လင်လမ်နုံရှိအတ္တိဟစကီထုံဂျင်ဒာဤတကီအပကနရှမ်ခိဘာအင်ငန်လောဟိုနုရှိပီဟိုက်ရုံလမ်ဒမ
1: ်ជីတိကီဝဟုတ်ဒုတ်ဝိနာပရမန်ဒဂီပုတ်နဖမ်ဟိုက်ရုံခုငန်ဘူးဆိုင်သာဘာဖဇရဘဝဟိဝတာကယာအီဘီရပတောဘီမလခန်ဘူချရီမခတာစီမလာ
2: နနောင်းနာအောလင်ဒီယာရီဒူအင်ဖာလန်စန်ဒုတ်ပူရီဘထောရမ်စင်းနုငိုင်းနတာဂျာရီथौरम सिंग अदुति
1: तकपियु करिकरम बथौरम सिंग ओइरबनो
2: हौकिबा जुनगी तांगकुन गमरी शंगाई चैनल ल संदोक पिखिबा मतंगी वाफमदा नित चांगेंगी मतुंग अदुगा हौकिबा जुनगी तांगकुन गनी थोय कंगला चैनल ल संदोक खिबा नहाशिने यामनंगने युम पानबना पिरक पया बचैथेंग अदुगा जुलाई गी तांग तरुकी निमिदांग पुनिपाल मखाइदा कंगला चैनल संदोक पिखिबा नहारोल गी खोंजेलदा म्युचुअल फंडिंग गी खंगजिन नुवारोल हारिबा थौरम सिंग असी यामनमक नुंगाइना ताजकी
1: हौकिबा जुनगी तांग कुनमरी दा संदोक सखिबा मतंग गी वाफम नित चांगयंग गी मतुंग अईबा